ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ। ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮਾਂਤਰੀ ਪੌਦਾ ਸਿਹਤ ਦਿਵਸ ਦੀ। ਪੌਦਿਆਂ ਅਤੇ ਰੁੱਖਾਂ ਦੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਅਹਿਮੀਅਤ ਹੈ। ਪੌਦੇ ਧਰਤੀ 'ਤੇ ਓਨੇ ਹੀ ਜ਼ਰੂਰੀ ਨੇ ਜਿੰਨਾ ਕਿ ਜ਼ਿੰਦਗੀ ਦੇ ਲਈ ਸਾਹ, ਕਿਉਂਕਿ ਰੁੱਖ ਬੂਟੇ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਨੇ। ਇਸ ਲਈ ਬੂਟੇ ਲਗਾਉਣੇ ਜਿੰਨੇ ਜ਼ਰੂਰੀ ਨੇ, ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੀ ਦੇਖਭਾਲ ਅਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੀ। ਸਾਡੀ ਜ਼ਿੰਮੇਵਾਰੀ ਸਿਰਫ ਪੌਦੇ ਲਗਾਉਣ ਤੱਕ ਸੀਮਿਤ ਨਹੀਂ, ਬਲਕਿ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਦੀ ਵੀ ਹੈ। ਪੌਦੇ ਤਾਂ ਹੀ ਰੁੱਖ ਬਣ ਸਕਦੇ ਨੇ ਜੇ ਅਸੀਂ ਉਹਨਾਂ ਦੀ ਸਿਹਤ ਸੰਭਾਲ ਵੱਲ ਧਿਆਨ ਦੇਵਾਂਗੇ। ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੌਦਿਆਂ ਨੂੰ ਸਮੇਂ ਸਿਰ ਖਾਦ ਪਾਣੀ ਅਤੇ ਗੋਡੀ ਕੀਤੀ ਜਾਵੇ, ਅਤੇ ਇਸ ਦੇ ਨਾਲ ਹੀ ਪੌਦਿਆਂ ਦੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਦੇ ਲਿਫਾਫੇ ਜਾਂ ਹੋਰ ਸਮਾਨ ਇਕੱਠਾ ਨਾ ਹੋਣ ਦਿੱਤਾ ਜਾਵੇ। ਜਿੱਥੇ ਪੌਦੇ ਲਗਾਏ ਗਏ ਨੇ ਉਸ 'ਚ ਲੋੜੀਂਦੀ ਵਿੱਥ ਰੱਖੀ ਜਾਵੇ ਤਾਂ ਜੋ ਪੌਦੇ ਨੂੰ ਵਧਣ ਫੁੱਲਣ ਦਾ ਪੂਰਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਪੌਦੇ ਅਜਿਹੀਆਂ ਜਗ੍ਹਾ 'ਤੇ ਲਾਉਣੇ ਚਾਹੀਦੇ ਨੇ ਜਿੱਥੇ ਸੂਰਜ ਦੀ ਰੋਸ਼ਨੀ ਪਹੁੰਚਦੀ ਹੋਵੇ। ਅਤੇ ਗਾਇਕ ਹਰਜੀਤ ਹਰਮਨ ਕੇਸਰ ਉੱਤੇ ਸੱਜਣ ਨੂੰ ਮਿਲਣ ਦੀ ਗੱਲ ਕਰ ਰਹੇ ਨੇ। ਆਓ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ। ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ, ਤੋਰੀਆਂ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਏ ਅਤੁਲ ਸ਼ਰਮਾ ਨੇ।

0: ਇਹ ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਤੇ ਗੀਤ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਪੌਦਾ ਸਿਹਤ ਦਿਵਸ ਦੀ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਨੇ 2020 ਨੂੰ ਇੰਟਰਨੈਸ਼ਨਲ ਈਅਰ ਆਫ ਪਲਾਂਟ ਐਲਾਨਿਆ ਸੀ। ਇਸ ਦੀ ਸਫਲਤਾ ਤੋਂ ਬਾਅਦ ਖੁਰਾਕ ਤੇ ਖੇਤੀਬਾੜੀ ਸੰਗਠਨ ਅੰਤਰਰਾਸ਼ਟਰੀ ਪੌਦਾ ਸੁਰੱਖਿਆ ਕਨਵੈਨਸ਼ਨ ਦੇ ਕਹਿਣ ਤੇ ਯੂਨਾਈਟਿਡ ਨੇਸ਼ਨ ਹਰ ਸਾਲ 12 ਮਈ ਨੂੰ ਕੌਮਾਂਤਰੀ ਪੌਦਾ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਤੇ ਉਸ ਦਿਨ ਤੋਂ ਹੀ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਕੌਮਾਂਤਰੀ ਪੌਦਾ ਸਿਹਤ ਦਿਵਸ ਤੇ ਗੱਲਬਾਤ ਜਾਰੀ ਰਹੇਗੀ। ਆਓ ਇਸ ਤੋਂ ਪਹਿਲਾਂ ਸੁਣਦੇ ਹਾਂ ਕਵਿਤਾ ਪਾਠ ਸਨੇਹ ਵਿੱਚ ਤੋਂ।
1: ਅੱਜ ਮੈਂ ਆਪਣੇ ਦੇਸ਼ ਦੀ ਮਿੱਟੀ ਤੇ ਫਖਰ ਕਰਦੇ ਹੋਏ ਕੁਝ ਕਹਿਣਾ ਚਾਹੁੰਦੀ ਹਾਂ। ਕੌਣ ਕਹਿੰਦਾ ਹੈ ਮੇਰਾ ਦੇਸ਼ ਸਿਰਫ ਨਕਸ਼ੇ 'ਚ ਵਸਦਾ ਹੈ? ਕੌਣ ਕਹਿੰਦਾ ਹੈ ਮੇਰਾ ਦੇਸ਼ ਸਿਰਫ ਨਕਸ਼ੇ 'ਚ ਵਸਦਾ ਹੈ? ਮੇਰਾ ਦੇਸ਼ ਤਾਂ ਮੇਰੀਆਂ ਧੜਕਣਾਂ ਵਿੱਚ ਵਸਦਾ ਹੈ। ਮੇਰਾ ਦੇਸ਼ ਤਾਂ ਮੇਰੀਆਂ ਧੜਕਣਾਂ ਵਿੱਚ ਵਸਦਾ ਹੈ। ਮੈਂ ਮਿੱਟੀ ਦੀ ਧੀ ਹਾਂ, ਮੇਰੀ ਮਾਂ ਮਿੱਟੀ ਹੈ। ਮੈਂ ਮਿੱਟੀ ਦੀ ਧੀ ਹਾਂ ਅਤੇ ਮਿੱਟੀ ਮੇਰੀ ਮਾਂ ਹੈ। ਇਸ ਦੀ ਖੁਸ਼ਬੂ ਵਿੱਚ ਵਸਦਾ ਮੇਰਾ ਸਾਰਾ ਜਹਾਨ ਹੈ। ਨਾ ਸੋਨੇ ਦੀ ਲਾਲਚ, ਨਾ ਚਾਂਦੀ ਦਾ ਮਾਣ, ਮੇਰੇ ਲਈ ਮੇਰਾ ਵਤਨ ਮੇਰੀ ਸਭ ਤੋਂ ਵੱਡੀ ਪਛਾਣ। ਮੇਰੇ ਲਈ ਮੇਰਾ ਵਤਨ ਮੇਰੀ ਸਭ ਤੋਂ ਵੱਡੀ ਪਛਾਣ। ਜਿੱਥੇ ਖੇਤਾਂ ਵਿੱਚ ਲਹਿਰਾਉਂਦੀ ਹਰਿਆਲੀ ਦੀ ਸ਼ਾਨ ਹੈ, ਉੱਥੇ ਹਰ ਇੱਕ ਦਿਲ ਵਿੱਚ ਵਸਦਾ ਮੇਰਾ ਹਿੰਦੁਸਤਾਨ ਹੈ। ਜੇ ਲੋੜ ਪਈ ਤਾਂ ਸਿਰ ਵੀ ਵਾਰ ਦੇਵਾਂਗੇ, ਹੱਸ ਕੇ ਜਾਨ ਨਛਾਵਰ ਕਰਾਂਗੇ। ਜੇ ਲੋੜ ਪਈ ਤਾਂ ਸਿਰ ਵੀ ਵਾਰ ਦੇਵਾਂਗੇ, ਹੱਸ ਕੇ ਜਾਨ ਨਛਾਵਰ ਕਰਾਂਗੇ। ਇਸ ਮਿੱਟੀ ਦੇ ਕਰਜ਼ ਨੂੰ ਅਸੀਂ ਹੱਸ ਕੇ ਅਦਾ ਕਰਾਂਗੇ। ਇਸ ਮਿੱਟੀ ਦੇ ਕਰਜ਼ ਨੂੰ ਅਸੀਂ ਹੱਸ ਕੇ ਅਦਾ ਕਰਾਂਗੇ। ਨਾ ਧਰਮਾਂ ਦੇ ਝਗੜੇ, ਨਾ ਜਾਤਾਂ ਦੀ ਕੰਧ ਬਣਾਵਾਂਗੇ। ਇੱਕੋ ਰੰਗ 'ਚ ਰੰਗ ਕੇ ਦੇਸ਼ ਨੂੰ ਅੱਗੇ ਲੈ ਜਾਵਾਂਗੇ। ਇੱਕੋ ਰੰਗ 'ਚ ਰੰਗ ਕੇ ਦੇਸ਼ ਨੂੰ ਅੱਗੇ ਲੈ ਜਾਵਾਂਗੇ। ਨਫ਼ਰਤ ਦੀ ਅੱਗ ਨੂੰ ਅੱਜ ਹੀ ਬੁਝਾਉਣਾ ਹੈ, ਪਿਆਰ ਅਤੇ ਏਕਤਾ ਨਾਲ ਨਵਾਂ ਇਤਿਹਾਸ ਬਣਾਉਣਾ ਹੈ। ਨਫ਼ਰਤ ਦੀ ਅੱਗ ਨੂੰ ਅੱਜ ਹੀ ਬੁਝਾਉਣਾ ਹੈ, ਪਿਆਰ ਅਤੇ ਏਕਤਾ ਨਾਲ ਨਵਾਂ ਇਤਿਹਾਸ ਬਣਾਉਣਾ ਹੈ। ਆਓ ਕਸਮ ਚੁੱਕੀਏ, ਆਓ ਕਸਮ ਚੁੱਕੀਏ, ਨਾ ਵੰਡਾਂਗੇ ਨਾ ਵੰਡਣ ਦੇਵਾਂਗੇ, ਨਾ ਵੰਡਾਂਗੇ ਨਾ ਵੰਡਣ ਦੇਵਾਂਗੇ। ਇਸ ਦੇਸ਼ ਦੀ ਸ਼ਾਨ ਨੂੰ ਸਿਰ ਉੱਤੇ ਚੁੱਕ ਕੇ ਲੈ ਜਾਵਾਂਗੇ, ਕਿਉਂਕਿ ਮੇਰਾ ਦੇਸ਼ ਸਿਰਫ

0: जमीन नहीं मेरी पछाण है, मेरी रूह ते मेरी जान है। हुण मेरी अगली कविता है प्लास्टिक तो आज़ादी। ना सोने दी लोड़ सानू, ना हीरे दी चमक प्यारी। ना सोने दी लोड़ सानू, ना हीरे दी चमक प्यारी। साड़ी धरती ही खजाना, ए साड़ी असली सवारी। पर असी आप ही वैरी बन के इसनों दुख पहुँचाया। पर असी आप ही वैरी बन के इसनों दुख पहुँचाया। प्लास्टिक दे जाल विच फसा के सा लैना भुलाया। हवा विच विष वस गया, पानी भी रो पिया चुपचाप। मिट्टी दी कोख भी तड़फे, कहंदी बस करो ए पाप। मिट्टी दी कोख भी तड़फे, कहंदी बस करो ए पाप। हर रुख सानू समझावे, हर पत्ता देवे संदेश, हर पत्ता देवे संदेश। कुदरत नाल प्यार करो, कुदरत नाल प्यार करो, यही है जीवन दा वेश। आओ मिल के सो चुकीए, आओ मिल के सो चुकीए, बदलाव दी लोड़ है अज। कपड़े दे थैले वरतांगे, कपड़े दे थैले वरतांगे, यही बने साड़ा साज। बोतल कच दी स्टील दे भांडे, अपनी रीत बनाइए। प्लास्टिक नू अलविदा कह के नवा सवेर लियाइए। प्लास्टिक नू अलविदा कह के नवा सवेर लियाइए। जद हर दिल विच जोत जगेगी, सोच नवी उडारी लवेगी। साफ भारत हरा भारत दी धुन हर थां सुनाई देवेगी। साफ भारत हरा भारत दी धुन हर थां सुनाई देवेगी। ए धरती साड़ी माँ है, ए धरती साड़ी माँ है, इसका कर्जा चुकाना है। प्लास्टिक मुक्त करके इसनों सच्चा फर्ज निभाना है। प्लास्टिक मुक्त करके इसनों सच्चा फर्ज निभाना है। हुण मैं एक होर कविता तुहाडे सामने रख रही हाँ, मोबाइल वरदान भी अभिशाप भी। हथ विच छोटा जिहा डब्बा दुनिया सारी समाई, हथ विच छोटा जिहा डब्बा दुनिया सारी समाई। ज्ञान दे दरवाजे खोलदा, पर सोच भी कैद कराई। कदे ऐ गुरु बन जांदा, कदे ऐ गुरु बन जांदा, सही राह दिखांदा। कदे ऐ जाल बुन लैंदा, इंसान नू फसांदा। कदे ऐ जाल बुन लैंदा, इंसान नू फसांदा। ऑनलाइन किताबां सिक्ख्या दी नवी उड़ान, घर बैठे ही मिल जांदी हर एक विद्या दी पछाण। घर बैठे ही मिल जांदी हर एक विद्या दी पछाण। दूर बैठे यार मिल जाण वीडियो कॉलां दे नाल। दुनिया छोटी लगदी जुड़ जांदे दिल हर हाल। पर जद लत बन जावे ऐ रोशनी अंधेर कर जांदी, पर जद लत बन जावे ऐ रोशनी अंधेर कर जांदी। माँ दी हसी प्यू दी गल सब कुछ पिछे रह जांदी। रोटी ठंडी हो जांदी पर स्क्रीन गर्म रहिंदी। नज़रां मिलन दी थां ते सिर्फ चैटां ही चलदियां रहिंदियां। खेत मैदान सूने हो गए, बचपन फोन विच कैद। खेड मैदान सूने हो गए, बचपन फोन विच कैद। हसदे चेहरे फोटो बन गए, असली खुशी हो गई गुम हो के। नींद चुरा के रातां दी अखां नू थका दिंदा। बस एक होर वीडियो कह के समा सारा खा लैंदा। ए सच है, ए सच है, मोबाइल बिना अज मुश्किल है जीना। पर यह भी सच है, पर यह भी सच है, इस दे गुलाम बन के नहीं सी जीना। बनाइए इसनू साधन ना कि अपनी पछाण। ਸਮੇਂ ਦੀ ਕੀਮਤ ਸਮਝੀਏ, ਸਮੇਂ ਦੀ ਕੀਮਤ ਸਮਝੀਏ, ਇਹੀ ਜੀਵਨ ਦਾ ਮਾਣ। ਪੜ੍ਹਾਈ, ਜਾਣਕਾਰੀ, ਮਦਦ, ਇਹ ਸਾਰੇ ਨੇ ਉਪਹਾਰ। ਪੜ੍ਹਾਈ, ਜਾਣਕਾਰੀ, ਮਦਦ, ਇਹ ਸਾਰੇ ਨੇ ਉਪਹਾਰ। ਪਰ ਰਿਸ਼ਤਿਆਂ ਦੀ ਗਰਮਾਹਟ ਕਦੀ ਨਾ ਭੁੱਲੀਏ ਯਾਰ। ਚਲੋ ਇੱਕ ਵਾਅਦਾ ਕਰੀਏ, ਚਲੋ ਇੱਕ ਵਾਅਦਾ ਕਰੀਏ, ਦਿਲ ਨਾਲ ਅੱਜ ਹੀ ਯਾਰੋ। ਮੋਬਾਈਲ ਨੂੰ ਸੀਮਿਤ ਰੱਖੀਏ, ਮੋਬਾਈਲ ਨੂੰ ਸੀਮਿਤ ਰੱਖੀਏ, ਨਾ ਬਣਨ ਦੇਈਏ ਇਸਦਾ ਗੁਲਾਮ ਸਾਡੋ। ਵਕਤ ਨਾਲ ਸੰਤੁਲਨ ਰੱਖੀਏ, ਵਕਤ ਨਾਲ ਸੰਤੁਲਨ ਰੱਖੀਏ, ਅਸਲੀ ਦੁਨੀਆ ਦੇ ਨਾਲ ਪਿਆਰ। ਇਹ ਜੀਵਨ ਦੀ ਸੱਚੀ ਜਿੱਤ, ਇਹੀ ਜੀਵਨ ਦੀ ਸੱਚੀ ਜਿੱਤ, ਇਹੀ ਸੁੱਖ ਦਾ ਅਸਲ ਸਾਰ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਸਨੇਹ ਵਿੱਚ ਹੋਰਾਂ ਤੋਂ, ਅਤੇ ਕਵਿਤਾ ਪਾਠ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਪੌਦਾ ਸਿਹਤ ਦਿਵਸ ਦੀ। ਹਰੇ ਭਰੇ ਵਾਤਾਵਰਨ ਨੂੰ ਵੇਖ ਕੇ ਹਰ ਕੋਈ ਉਸ ਵੱਲ ਖਿੱਚਿਆ ਚੱਲਿਆ ਆਉਂਦਾ ਏ, ਕਿਉਂਕਿ ਕੁਦਰਤ ਵੱਲੋਂ ਦਿੱਤੀ ਗਈ ਇਸ ਨਿਮਤ ਦੀ ਤੁਲਨਾ ਕਿਸੇ ਹੋਰ ਸ਼ੈ ਦੇ ਨਾਲ ਕੀਤੀ ਨਹੀਂ ਜਾ ਸਕਦੀ। ਦਰਖਤ ਅਤੇ ਪੌਦੇ ਸਾਰੀ ਦੁਨੀਆ ਦਾ ਭੇਟ ਭਰਦੇ ਨੇ। ਇਹ ਕਹਿ ਲੈ ਜਾਵੇ ਕਿ ਅਸੀਂ ਰੁੱਖਾਂ ਅਤੇ ਪੌਦਿਆਂ ਦਾ ਜੀਵਨ ਭਰ ਮੁੱਲ ਨਹੀਂ ਧਾਰ ਸਕਦੇ, ਤਾਂ ਇਹ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਏਗਾ। ਇਨਸਾਨ ਤਾਂ ਇਨਸਾਨ, ਪਸ਼ੂ ਪੰਛੀ ਵੀ ਇਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ, ਕਿਉਂਕਿ ਉਹਨਾਂ ਦਾ ਜੀਵਨ ਇਸ ਕੁਦਰਤੀ ਨਿਯਮਤ 'ਤੇ ਨਿਰਭਰ ਏ। ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਸ 'ਚ 80% ਹਿੱਸਾ ਪੌਦਿਆਂ ਤੋਂ ਪ੍ਰਾਪਤ ਕਰਦੇ ਹਾਂ ਅਤੇ 98% ਪੌਦਿਆਂ ਤੋਂ ਆਕਸੀਜਨ ਪ੍ਰਾਪਤ ਕਰਦੇ ਹਾਂ। ਪੌਦੇ ਸਾਨੂੰ ਜੀਵਨ ਬਖਸ਼ਦੇ ਨੇ, ਫਿਰ ਸਾਡਾ ਵੀ ਫਰਜ਼ ਬਣਦਾ ਏ ਇਸ ਦੀ ਦੇਖਭਾਲ ਕਰੀਏ। ਇਹ ਛੋਟੇ ਛੋਟੇ ਪੌਦੇ ਹੀ ਫਸਲ ਬਣ ਕੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਨੇ। ਇਸ ਲਈ ਤੁਸੀਂ ਛੋਟੇ ਛੋਟੇ ਨੁਕਤੇ ਅਪਣਾ ਕੇ ਇਹਨਾਂ ਹਰੇ ਭਰੇ ਪੌਦਿਆਂ ਨੂੰ ਕੀੜੇ ਮਕੌੜਿਆਂ ਤੋਂ ਬਚਾ ਸਕਦੇ ਹੋ, ਕਿਉਂਕਿ 48% ਫਸਲਾਂ ਤਾਂ ਕੀੜੇ ਮਕੌੜੇ ਅਤੇ ਬਿਮਾਰੀਆਂ ਲੱਗਣ ਕਾਰਨ ਹੀ ਬਰਬਾਦ ਹੋ ਜਾਂਦੀਆਂ ਨੇ। ਲਗਾਤਾਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਧਰਤੀ ਦੀ ਸਿਹਤ ਖਰਾਬ ਹੋ ਰਹੀ ਹੈ, ਜਿਸ ਕਰਕੇ ਪੌਦਿਆਂ ਦੀ ਸਿਹਤ ਤਾਂ ਵਿਗੜਨੀ ਲਾਜ਼ਮੀ ਹੈ। ਇਸ ਦੇ ਨਾਲ ਹੀ ਇੱਕੋ ਤਰ੍ਹਾਂ ਦੀਆਂ ਫਸਲਾਂ ਬੀਜਣ ਨਾਲ ਵੀ ਸਾਡੀ ਧਰਤੀ ਦਾ ਹਾਜ਼ਮਾ ਖਰਾਬ ਹੁੰਦਾ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਧਰਤੀ ਵਿਚਲਾ ਪਾਣੀ ਬਰਕਰਾਰ ਰਹੇ ਅਤੇ ਧਰਤੀ ਮਾਂ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ, ਤਾਂ ਇਸ ਲਈ ਤੁਹਾਨੂੰ ਫਸਲੀ ਵਿਭਿੰਨਤਾ ਅਪਣਾਉਣੀ ਪਏਗੀ। ਪੌਦਿਆਂ ਦੀ ਬਚੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਪੈਲੀ ਦੇ ਵਿੱਚ ਹੀ ਵਾ ਦੇਣਾ ਚਾਹੀਦਾ ਏ। ਇਸ ਤਰ੍ਹਾਂ ਕੁਝ ਛੋਟੇ ਛੋਟੇ ਉਪਾਅ ਕਰਕੇ ਤੁਸੀਂ ਪੌਦਿਆਂ ਦੀ ਸਿਹਤ ਨੂੰ ਸਹੀ ਰੱਖ ਸਕਦੇ ਹੋ। ਇਹ ਤਾਂ ਸੀ ਕੌਮਾਂਤਰੀ ਪੌਦਾ ਸਿਹਤ ਦਿਵਸ ਬਾਰੇ ਜਾਣਕਾਰੀ, ਅਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ 'ਚ ਗੀਤ ਨੀਂਦਰਾਂ ਨਹੀਂ ਆਉਂਦੀਆਂ।

ਬੱਬੂ ਮਾਨ ਦੀ ਆਵਾਜ਼ 'ਚ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਮਾਸਟਰ ਸਲੀਮ ਦੀ ਆਵਾਜ਼ 'ਚ। ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ,

ਮਾਸਟਰ ਸਲੀਮ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਮੰਤਰੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰੱਥ ਦੇ ਕਤਲ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਏ। ਏਜੰਸੀ ਨੇ ਰਾਜ ਪੁਲਿਸ ਦੀ ਸਿਫਾਰਿਸ਼ ਤੋਂ ਬਾਅਦ ਅੱਜ ਅਧਿਕਾਰਿਕ ਤੌਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਕੋਲਕਾਤਾ ਜ਼ੋਨ ਦੇ ਜੁਆਇੰਟ ਡਾਇਰੈਕਟਰ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ। ਰਾਜ ਪੁਲਿਸ ਏਜੰਸੀ ਨੂੰ ਕੇਸ ਡਾਇਰੀ ਸੌਂਪਣ ਦੀ ਤਿਆਰੀ ਕਰ ਰਹੀ ਏ। ਸੀਬੀਆਈ ਦੀ ਇਕ ਟੀਮ ਅੱਜ ਅਪਰਾਧ ਸਥਾਨ ਦਾ ਮੁਆਇਨਾ ਕਰਨ ਲਈ ਮੱਧਗ੍ਰਾਮ ਪੁਲਿਸ ਸਟੇਸ਼ਨ ਦਾ ਦੌਰਾ ਕਰ ਸਕਦੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਏ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਡਬਲ ਇੰਜਨ ਸਰਕਾਰ ਪ੍ਰਮੁੱਖ ਕੇਂਦਰੀ ਯੋਜਨਾਵਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗੀ। ਕੱਲ ਰਾਜ ਕੈਬਨਿਟ ਦੀ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਨ੍ਹਾਂ ਵਿਚ 45 ਦਿਨਾਂ ਦੇ ਅੰਦਰ ਬੰਗਲਾਦੇਸ਼ ਸਰਹੱਦ ਤੇ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਤਬਦੀਲ ਕਰਨਾ ਸ਼ਾਮਲ ਸੀ। ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਤੇ ਕੇਂਦਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਰਾਜ ਵਿਚ ਲਾਗੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ ਗੁਜਰਾਤ ਦੇ ਵਡੋਦਰਾ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: ਪੈਟਰੋਲ ਡੀਜ਼ਲ ਦਾ ਉਪਯੋਗ ਕਮ ਕਰੇ, ਇਲੈਕਟ੍ਰਿਕ ਬਸ ਔਰ ਪਬਲਿਕ ਟ੍ਰਾਂਸਪੋਰਟ ਦਾ ਅਧਿਕ ਇਸਤੇਮਾਲ ਕਰੇ, ਕਾਰ ਪੁਲਿੰਗ ਕੋ ਬੜਾਵਾ ਦੇ। ਇਹ ਜ਼ਰੂਰੀ ਹੈ ਕਿ ਸਰਕਾਰੀ ਔਰ ਪ੍ਰਾਈਵੇਟ ਦੋਨੋ ਹੀ ਦਫ਼ਤਰੋਂ ਮੇਂ ਵਰਕ ਫਰਮ ਹੋਮ ਕੋ ਪ੍ਰਾਥਮਿਕਤਾ ਦੀ ਜਾਏ। ਮੈਂ ਕੁਝ ਸਕੂਲੋਂ ਸੇ ਵੀ ਆਗ੍ਰਹਿ ਕਰੂੰਗਾ ਕਿ ਕੁਝ ਸਮੇਂ ਕੇ ਲਿਏ ਆਨਲਾਈਨ ਕਲਾਸਿਸ ਕੀ ਵਿਵਸਥਾ ਪਰ ਕਾਮ ਕਰੇ। ਮੈਂ ਆਪ ਸਭ ਸੇ ਆਗ੍ਰਹਿ ਕਰੂੰਗਾ ਕਿ ਜਬ ਤੱਕ ਹਾਲਾਤ ਸਾਮਾਨਯ ਨਾ ਹੋ ਹਮ ਸੋਨੇ ਕੀ ਖਰੀਦ ਕੋ ਟਾਲੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@TIRRNJalandhar, ਸਾਡਾ ਫੇਸਬੁੱਕ ਪੇਜ ਏ RNA-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR Jalandhar। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਏ। ਇਸ ਸਾਲ ਦਾ ਵਿਸ਼ਾ ਏ ਸਾਡੀਆਂ ਨਰਸਾਂ ਸਾਡਾ ਭਵਿੱਖ। ਇਹ ਦਿਨ ਦੁਨੀਆਂ ਭਰ ਵਿਚ ਨਰਸਿੰਗ ਪੇਸ਼ੇਵਰਾਂ ਲਈ ਬਿਹਤਰ ਸਹਾਇਤਾ, ਸੁਰੱਖਿਆ ਅਤੇ ਵਸੀਲਿਆਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ। ਇਹ ਮਰੀਜ਼ਾਂ ਦੀ ਦੇਖਭਾਲ, ਭਾਈਚਾਰਕ ਸਿਹਤ ਅਤੇ ਆਰਥਿਕ ਵਿਕਾਸ ਵਿਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਇਹ ਅਵਾਰਡ ਨਰਸਿੰਗ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਇਹ ਅਵਾਰਡ ਰਜਿਸਟਰਡ ਨਰਸਾਂ, ਮਿਡਵਾਈਫਸ, ਸਹਾਇਕ ਨਰਸ ਮਿਡਵਾਈਫਸ ਅਤੇ ਔਰਤ ਸਿਹਤ ਵਿਜ਼ਟਰਸ ਨੂੰ ਪ੍ਰਦਾਨ ਕੀਤੇ ਗਏ। ਹਰੇਕ ਅਵਾਰਡ ਵਿਚ ਇਕ ਪ੍ਰਮਾਣ ਪੱਤਰ, 1,00,000 ਰੁਪਏ ਦਾ ਨਕਦ ਇਨਾਮ ਅਤੇ ਇਕ ਤਮਗਾ ਸ਼ਾਮਲ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ। ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ 1973 ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਾਇਮ ਕੀਤੇ ਗਏ ਸਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਰਸਾਂ ਨੂੰ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਅਤੇ ਉਮੀਦ ਦਾ ਥੰਮ ਦਸਿਆ ਏ। ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਸਬੰਧ ਵਿਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪਾ ਮਾਰਿਆ। ਇਹ ਛਾਪਾ ਚੰਡੀਗੜ੍ਹ ਸਥਿਤ CBI ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸਬੰਧਿਤ ਇਕ ਮਾਮਲੇ ਵਿਚ ਮਾਰਿਆ ਏ। ਇਸ ਸਬੰਧ ਵਿਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਵਿਚ ਇਕ ਘਰ ਤੇ ਵੀ ਛਾਪਾ ਮਾਰਿਆ ਗਿਐ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤੈ, ਪਰ ਹਲਕਿਆਂ ਮੁਤਾਬਕ CBI ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ। ਜਾਂਚ ਅਜੇ ਵੀ ਜਾਰੀ ਏ। ਇਸ ਦੌਰਾਨ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਏ ਕਿ CBI ਨੇ ਇਕ ਵਿਅਕਤੀ ਨੂੰ ਫੜ ਲਿਆ ਤੇ ਜਾਂਚ ਜਾਰੀ ਏ। ਬਿਊਰੋ ਨੇ ਕਿਹਾ ਕਿ ਜੇਕਰ ਬਿਊਰੋ ਵਿਚੋਂ ਕਿਸੇ ਦਾ ਨਾਂ ਆਉਂਦਾ ਏ ਤਾਂ ਅਸੀਂ CBI ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ 1710 ਵਿਚ ਸਰਹੰਦ ਫਤਿਹ ਕਰਨ ਦੀ ਯਾਦ ਵਿਚ ਸਰਹੰਦ ਫਤਿਹ ਮਾਰਸ਼ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਿੱਧ ਗੁਰਦੁਆਰਾ ਸ੍ਰੀ ਫਤਿਹ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਗਾਥਾ